ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਚੇ ਸਾਹਿਬ ਏਕੰਕਾਰ ਸਤਿਨਾਮ ਕਰ ਚਪੁਰ ਨਿਭਉ ਨਿਰਭੈਰ ਅਖਾਮ੍ਰਿਤ ਅਜੂਨੀ ਸੈਭੰ ਗੁਰਪ੍ਰਸਾਦ ਛਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋ ਸੀ ਵੀ ਸੱਚ ਸੋਚੈ ਸੋਚ ਨਾ ਹੋਵੇ ਜੈ ਸੋਚੀ ਮਖਵਾਰ ਛੁਪੇ ਛੁਪ ਨਾ ਹੋਵੇ ਚੇ ਲਾਇ ਰਹਾ ਲਿਪਥਾਰ ਭੁਖਿਆ ਭੁਖ ਨੀ ਚੇ ਬਨ ਪੁਰੀ ਪਾਰ ਸਹ ਸਿਆਮ ਪਲਖੋ ਹੈ ਠਾ ਇੱਕ ਨਾ ਚਲੇ ਨਾ ਕਿਵ ਸਚਿਆਰਾ ਹੋਇਆ ਕਿਵ ਕਰੇ ਚੇ ਪਾਉ ਹੁਕਮੇ ਸਾਏ ਚਲਨਾ ਨਾਨਕ ਲਿਖਿਆ ਨਾ ਹੁਕਮੇ ਹੋਵੇ ਨਾ ਕਾ ਹੁਕਮ ਨਾ ਖਿਓ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵੜੀ ਆਏ ਹੁਕਮੀ ਉਤਮ ਨਿਜ ਹੁਕਮ ਲਿਖ ਦੁੱਖ ਸੁਖ ਪਾਏ ਹੈ ਇੱਕ ਹੁਕਮੀ ਬਖਸ਼ਿਸ਼ ਇੱਕ ਹੁਕਮੀ ਸਦਾ ਬਪਾਏ ਹੈ ਹੁਕਮੇ ਅੰਦਰ ਸਭ ਕਹੋ ਬਾਹ ਹੁਕਮ ਨ ਕੋਏ ਨਾਨਕ ਹੁਕਮੇ ਜੈ ਬੁਝੇ ਚਾਹੋ ਮੈਂ ਕਹਿ ਨਾ ਕੋਏ ਕਾਵੇ ਖੋਠਾਨ ਹੋਵੇ ਕਿਸੇ ਥਾਨ ਕਾਵੇ ਖੁਦਾ ਚਾਨੇ ਨਿਸ਼ਾਨ ਕਾਵੇ ਕੋ ਗੁਣ ਵਰਿਆ ਚਾਰ ਕਾਵੇ ਕੋ ਵਿਦਿਆ ਬੇਗਮ ਵਿਚਾਰ ਕਾਵੇ ਕੋ ਸਾਜ ਕਰੇ ਚੰਖੇ ਕਾਵੇ ਕੋ ਜੇ ਲੈ ਫਿਰ ਦੇ ਕਾਵੇ ਕੋ ਜਾਪੇ ਜਿਸੇ ਡਰ ਕਾਵੇ ਕੋ ਵੇ ਕੇ ਹਜਰਾ ਹਜੂਰ ਖਤ ਨਾ ਖਤੀ ਨਾ ਆਵੇ ਟੋਟ ਖਤ ਖਤ ਖਤੀ ਖੋਟ ਖੋਟ ਖੋਟ ਤੇਂਦਨ ਦੇ ਲੈਨ ਚੇਟ ਪਾਏ ਚੁਗਾ ਚੁਗਨ ਟਰ ਕਾਏ ਖਾਏ ਹੁਕਮੇ ਹੁਕਮ ਚਲਾਏ ਰਹੋ ਨਾਨਕ ਵਿਖਸੇ ਵੇ ਪਰਵਾਹ ਸੱਚ ਸਾਹਿਬ ਸੱਚ ਨਾਇ ਭਾਖਿਆ ਭਾਵ ਅਪਾਨ ਆਖੇ ਮੰਗੇ ਦੇ ਦੇ ਦਾਤ ਕਰੇ ਦਾਨ ਫਿਰ ਕਿਆ ਕੇ ਰੱਖਿਆ ਜਿਤ ਸਰ ਪਾਰ ਮਹੰਕੀ ਬੋਲਮ ਬੋਲਿਆ ਜਿਤ ਸੁੰਦਰੇ ਪਿਆਰ ਅੰਮ੍ਰਿਤ ਵੇਲ ਸੱਚ ਨਾਉ ਵਰਿਆਏ ਵਿਚਾਰ ਕਰ ਮੇ ਆਵੇ ਕਪੜਾ ਨਾ ਜੀ ਮੁਕਤ ਦੁਆਰ ਨਾਨਕੇ ਵੇ ਜਾਣੀਏ ਸਭ ਆਪੇ ਸੱਚਿਆਰ ਤਾਪਿਆ ਨਾ ਜਾਏ ਕਿਚ ਨਾ ਹੋਏ ਆਪੇ ਆਪਣ ਸੋਏ ਚਿਨ ਸੇਵਿਆ ਚਿਮ ਪਾਇਆ ਮਨ ਨਾਨਕ ਕਾਵਿਏ ਗੁਣੀ ਨਿਦਾਨ ਕਾਵਿਏ ਸੁਣਿਆ ਮਨ ਰੱਖਿਆ ਬਾਉ ਧੁਪਰ ਸੁਖ ਲੈ ਜਾਏ ਕਮਖ ਨਾਰੰਗ ਕਮਕ ਪੇਰੰਗ ਕਮਕ ਰਹਿ ਗਿਆ ਸਮਾਇ ਕਰੀ ਸ਼ਿਰਕ ਕੋਰ ਪਰ ਮਗਰ ਪਰ ਬੱਤੀ ਮਾਇ ਛੇ ਹੋ ਚਾਰਨਾ ਆਖ ਨਾ ਹੀ ਕਹਿ ਨਾ ਕਤ ਨ ਜਾਏ ਕਰਾਇ ਕਦੇ ਬੁਝਾਏ ਸਭ ਨਾ ਜਿਉ ਖਾਏ ਕਦਾ ਥਾ ਸੋ ਮੈਂ ਵਿਸਨ ਜਾਏ ਤੀਰਤ ਨਾ ਵਿਚੇ ਤਿਸ ਪਾਵਲ ਬਿਨ ਪਾਨੇ ਕੀ ਨਾਇਕਨੀ ਜੈ ਤੀ ਸੁਰ ਚੁਪਾਏ ਵੇ ਕਵਿਨ ਕਰਮ ਕੀ ਮਿਲ ਲਈ ਮੈਂ ਫਿਰ ਛਤਨ ਜਵਾਹਰ ਮਾਨ ਜੈ ਇੱਕ ਕੀ ਸਿਕਸਨੀ ਕਰਾਇ ਕਦੇ ਬਿਛਾਏ ਸਭ ਨਾ ਜਿਉ ਖਾਏ ਕਦਾ ਥਾ ਸੋ ਮੈਂ ਵਿਸਨ ਜਾਏ ਜੈ ਜਗ ਛਾਲੇ ਆ ਜਾ ਹੋਰ ਸੁਣੀ ਹੋਏ ਨਵਾ ਖਾਂਡਾ ਵਿੱਚ ਜਾਣੀਏ ਨਾਲ ਚੱਲੇ ਸਭ ਖੋਏ ਛੰਗ ਨਾ ਰਖਾਏ ਖੈ ਚਸ ਕਿਰ ਜਗ ਲਈ ਚੈ ਤਿਸ ਨਰ ਨ ਆਵੇ ਠਵਾ ਨ ਪੁੱਛੇ ਕੇ ਖਿੱਟ ਅੰਦਰ ਖਿੱਟ ਖੋ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਖਰੇ ਗੁਣ ਬੰਟੀਆ ਗੁਣ ਦੇ ਠੇਹ ਖੋਏ ਨ ਸੁਚੀ ਜੈ ਤਿਸ ਗੁਣ ਖੋਏ ਕਰੇ ਸੁਣੀਏ ਸਿਰ ਫਿਰ ਸੁਨਾ ਸੁਣੀਏ ਦਰ ਦਮ ਕਾਸ਼ ਸੁਣੀਏ ਦੀਪ ਲਭਤਾ ਸੁਣੀਏ ਪੁਨ ਸਕਿਕਾ ਨਾਨਕ ਭਗਤਾ ਸਲਾਵ ਗਾਸ ਸੁਣੀਏ ਦੁਖ ਭਾਕਨਾਸ ਸੁਣੀਏ ਈਸ਼ਰ ਬਰਮਇਨ ਸੁਣੀਏ ਮੁਖ ਸੁਲਾਨ ਮਨ ਸੁਣੀਏ ਜੋਗ ਜੁਗਤਨ ਬੇਨ ਸੁਣੀਏ ਸ਼ਾਸਤ ਸਿਮਰਤ ਬੇਨ ਨਾਨਕ ਭਗਤਾ ਸਲਾਵ ਗਾਸ ਸੁਣੀਏ ਦੁਖ ਭਾਕਾ ਨਾਸ ਸੁਣੀਏ ਸਤ ਸੰਤੋ ਗਿਆਨ ਸੁਣੀਏ ਅਤ ਸਖਾਇ ਇਸ਼ਨਾਨ
Suniye parı parı paviman, suniye lage sehenştiyan, Nanık bagıta sıram gaz, suniye dük papkan nas, suniye sıra pınaki ga, suniye şeyk pir padişa, suniye yande pavera, suniye adı vezga, Nanık bagıta sıram gaz, suniye dük papkan nas, Maniki gad kehina chai, Cheko kehem pichem pichitai, Kaka kalam na likanahan, Mani ka be karamichan, Elsa nam naranjan hui, Cheko manjan ne manakoi, Mani surat hove manbun, Mani sagubuvan ki sud, Mani moicho danakai, Mani jam ke satana jai, Elsa nam naranjan hui, Cheko manjan ne manakoi, Mane marak takna pai, mane patsyo paga chai, mane magna chalai pan, mane dharam seti samban, elsa nam ranjan hoi, cheko manjane mrikoi, mane pave moktuar, mane pavane sandar, mane tere tere gursik, mane nanek pavane bik, elsa nam ranjan hoi, Cheko manjan ne manakoi, panchpa van, panchpa dan, panche pave dhagi man, panche sohanda rajan, panche kargarik dhyan, cheko kahe kare vichar, vanyana java ek var, jyotir bhave saibalikar, tu sada salamat nirankar.

ਸ਼ਾਕਤ ਕਾ ਨਾਨਕ ਤੇ ਮੁਕਬੂ ਚਲੇ ਕੇਤੀ ਚੂ ਤਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ

ਖਰ ਖਰ ਟੇਕੇ ਕੀ ਤਾਂ ਆਪਣਾ ਚੌਠਸਤੀ ਵਾਢੀ ਆਈ ਚੌਠਸ ਪਾਵੇ ਸੋਈ ਖਰਸੀ ਫਿਰ ਹੁਕਮ ਨਾ ਕਰਨਾ ਚਾਹੀ ਸੋ ਪਤਸ਼ਾਹੋ ਸਾਹਾ ਪਤ ਸਾਹਿਬ ਨਾਨਕ ਰਹਿੰਦਰ ਜਾਈ ਆਸਾ ਮਹਿਲਾ ਪਹਿਲਾ ਸੁਨ ਵਾਡਾ ਆ ਕੇ ਸਭ ਖੋਏ ਖੇ ਵੱਡ ਵਾਡਾ ਡਿੱਟਾ ਹੋਏ ਕੀਮਤ ਪਾਏ ਨ ਕਹਿਆ ਚਾਏ ਕਹਿਣ ਨੇ ਵਾਲੇ ਠੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਕਹੀਰ ਗੰਭੀਰਾ ਗੁਣੀ ਕਹੀਰਾ ਖੋਈ ਨ ਜਾਣੇ ਠੇਰਾ ਖੇਤਾ ਖੇ ਵੱਡ ਚੀਰਾ ਰਹਾਓ ਸਭ ਸੂਰਜ ਹੀ ਮਿਲ ਸੂਰਜ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਦਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਏ ਠੇਰੇ ਠਿਲ ਵਾਡੀ ਆਈ ਸਭ ਸੱਚ ਸਭ ਠੱਪ ਸਭ ਛੰਘ ਆਇਆ ਸਿੱਧਾ ਫੁਰ ਕਕੀਆ ਵਾਡੀ ਆਇਆ ਝੂਠ ਬਿਨ ਸਦੀਕ ਨੇ ਨਾ ਪਾਇਆ ਖਰਮ ਮਿਲੇ ਨਾ ਹੀ ਠਾਕ ਰਹਾਇਆ ਅਕੰਡ ਵਾਲਾ ਕੀਆ ਵੇਛਾਰਾ ਸਿਪਚੀ ਪਰੇ ਥਰੇ ਬਾਂਡਾਰਾ ਜਿਸ ਛੂ ਜੈ ਠਸੈ ਕੀਆ ਛਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹਿਲਾ ਫੈਲਾ ਆਕਾ ਜੀਵਾ ਵਿਸਰੇ ਮਰ ਜਾਓ ਆਕਨ ਔਖਾ ਸੱਚਾ ਨਾਓ ਸੱਚੇ ਨਾਮ ਕੀ ਲਾਗੇ ਬੁਕ ਊਟ ਭੁਖੇ ਖਾਏ ਚਾਲਿਆ ਦੁਖ ਸੋ ਕਿਉ ਵਿਸਰੇ ਮੇਰੀ ਮਾਈ ਸੱਚਾ ਸਾਹਿਬ ਸੱਚਾ ਸੱਚੇ ਨਾਮ ਕੀ ਛਿਲ ਵਾਡੀ ਆਈ ਅੱਖ ਠਾਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਕਨ ਖਾਏ ਵਾਡਨ ਹੋਵੇ ਘਾਟਨ ਜਾਏ ਨਾਉ ਮਰੇ ਨਾ ਹੋਵੇ ਸੋ ਤੇ ਡਰੇ ਨਾ ਚੁਕੇ ਬੋਗ ਗੁਣ ਏ ਹੋ ਮਰ